Guruji Ka Khalsa, Wahe Guruji Ki.

ਹੋਏ ਕੇਤਾ ਤਾਨਸ ਆਲੇ ਰੂਪ ਖੇਤੀ ਦਾ ਚਾਣੇ ਸਾਉਣ ਕੂਤ ਕੀਤ ਪਸਾਓ ਇੱਕ ਕਵਾਓ ਠਿਸਠੇ ਹੋਏ ਲਕ ਡਰਿਆਓ

ਜਟਕ ਪਤਲਕ ਜਨ ਹੈ ਲਿਕ ਲਿਕ ਧਰਮ ਵਿਚਾਰੇ ਗਾਵੇ ਈਸਰ ਬ੍ਰਹਮ ਦੇਵੀ ਸੋਹੰਸ ਦਾਸ ਵਾਰੇ ਗਾਵੇ ਇੰਦਨ ਦਾਸਨ ਬੇਟੇ ਤੇਵਟਿਆ ਦਾ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵਿਖਰਾਰੇ ਗਾਵਨ ਪੰਡਿਤ ਫੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣਿਯ ਮਨ ਮੋਹਨ ਸੁਰਗ ਮਾਚ ਪਿਆਲੇ ਗਾਵਨ ਤਨ ਪਾਏ ਤੇਰੇ ਅਸਟ ਤੀਰਥ ਨਾਲੇ

ਰਸਾਲੇ ਹੋਰ ਖੇਟੇ ਗਾਵਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚ ਸਚੀ ਨਾਏ ਹੈ ਬੀ ਹੋਸੀ ਜੈ ਨ ਜਾਸੀ ਰਚਨ ਜਿੰਦ ਚਾਏ ਰੰਗੀ ਰੰਗੀ ਪਾਟੀ ਖਖ ਜਿਨਸੀ ਮਾਇਆ ਜਨ ਉਪਾਈ ਕਰ ਖ ਵੇਖ ਕਿਤ ਆਪਣਾ ਜਿਵਤ ਸਿੱਧੀ ਵਡਿਆਈ ਜੋਤ ਸਪਾਵੇ ਸੋਈ ਖੜਸੀ ਹੁਕਮ ਨ ਖੰਡਾ ਜਾਈ ਸੋ ਪਾਤ ਸਾਹੋ ਸਹ ਪਾਤ ਸਾਹਿਬ ਨਾਨਕ ਰਣ ਰਜਾਈ ਮੰਦ ਸੰਤੋਖ ਸਰਮ ਪਾਤ ਜੋਲੀ ਧਿਆਨ ਕੀ ਕਰੇ ਬਬੂਤ ਖਿੰਤਾ ਖਾਉ ਕੁਆਰੀ ਕਰਿਆ ਜਗਤੰਦਾ ਪ੍ਰਤੀਤ ਆਈ ਪੰਥੀ ਸਗਜ ਮਾਤੀ ਮੰਜੀਤੇ ਜਗ ਜੀਤ ਆਦੇਸ਼ ਤੁਸੇ ਆਦੇਸ਼ ਆਦ ਨੀਲ ਨਾਰ ਨਾਹਟ ਜੁਗ ਜੁਗ ਏਕ ਵੇਸ ਭਗਤ ਗਿਆਨ ਦਰਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਖੀ ਰਿਸ ਰਾਵਣ ਸਾਧ

ਮਾਈ ਜੁਗਤ ਵਿਆਈ ਛਿੰਛਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਏ ਦੀਵਾਨ, ਜਿਵਤ ਸਪਾਵੇ ਜਿਵੇ ਚਲਾਵੇ ਜਿਵ ਹੋਵੇ ਫਰਮਾਨ, ਉਹ ਵੇਖੇ ਉਹਨਾਂ ਨਰਨ ਆਵੇ ਬਹੁਤ ਇਓ ਵਡਾਨ, ਆਦੇਸ਼ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋ ਖਿਚ ਪਾਇਆ ਸੋ ਇੱਕ ਵਾਰ, ਕਰ ਕਰ ਵੇਖੇ ਸਿਰਜਣਹਾਰ ਨਾਨਕ ਸਾਚੇ ਕੀ ਸਾਚੀ ਖਾਰ, ਆਦੇਸ਼ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹ ਜੁਗ ਜੁਗ ਏਕ ਵੇਸ, ਇੱਕ ਦੂਜੀ ਪਾ ਲੱਕ ਹੋਏ ਲੱਕ ਹੋਵੇ ਲੱਕ ਵੀਸ, ਅਲੱਕ ਲੱਕ ਗੇਟਾ ਆਖਿਆ ਹੈ ਏਕ ਨਾਮ ਜਗਦੀਸ, ਏਟ ਰਾਹੇ ਪਟ ਪਵੜੀਆ ਛਿੜਿਆ ਹੋਇਆ ਖੀਸ, ਸੁਣ ਗਲਾ ਆਖਾ ਸਖੀ ਕੀਟਾ ਆਏ ਰੀਸ, ਨਾਨਕ ਨਰੜੀ ਪਾਇਆ ਕੁੜ ਕੁੜ ਠੀਸ, ਆਖਣ ਜੋ ਛੁਪੇ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ, ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਲ ਮਨ ਸੋਰ, ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਖਰ ਵੇਖੈ ਸੋਏ ਨਾਨਕ ਉੱਠਮ ਨੀਚ ਨ ਖੋਏ, ਰਤੇ ਰਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਥਿਸ ਵਿੱਚ ਧਰਤੀ ਤਾਪ ਰਖੀ ਧਰਮਸਾਲ, ਥਿਸ ਵਿੱਚ ਜੀਅ ਜਗਖੇ ਰੰਗ ਠਿਨਖੇ ਨਾਮ ਅਨੇਕ ਅਨੰਤ, ਖੜਮੇ ਖੜਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ, ਥਿੱਤੇ ਸੋਹਨ ਪੰਚ ਪ੍ਰਵਾਨ ਨਰਵੀ ਖਰਮ ਭਵੇ ਨਿਸਾਨ, ਖਰਚ ਪਕਾਏ ਅਤੇ ਪਾਏ ਨਾਨਕ ਗਾਇਆ ਜਾਪੇ ਜਾਏ, ਧਰਮ ਖੰਡ ਕੇ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ, ਖੇਤੇ ਪਵਨ ਫਣੀ ਵੇ ਸੰਤਰ ਖੇਤੇ ਖਾਨ ਮਹੇਸ, ਖੇਤੇ ਪਰਮੇ ਕਰਥ ਕਰੀਅਹੇ ਰੂਪ ਰੰਖੇ ਵੇਸ, ਖੇਤੇ ਅਖਰਮ ਭੂਮੀ ਮਿਰ ਖੇਤੇ ਖੇਤੇ ਧੂਪ ਦੇਸ, ਖੇਤੇ ਇੰਦ ਚੰਦ ਸੁਰ ਖੇਤੇ ਖੇਤੇ ਮੰਡਲ ਦੇਸ, ਖੇਤੇ ਸਿਰ ਬੁਰ ਨਾਥ ਖੇਤੇ ਖੇਤੇ ਦੇਵੀ ਵੇਸ, ਖੇਤੇ ਦੇਵਤਾ ਨਵਮਨ ਖੇਤੇ ਖੇਤੇ ਰਤਨ ਸਮੁੰਦ, ਖੇਤੀ ਅਖਾਣੀ ਖੇਤੀ ਅਬਾਣੀ ਖੇਤੇ ਪਾਤ ਨਰਿੰਦ, ਖੇਤੇ ਸੁਰਚੀ ਸੇਵਕ ਖੇਤੇ ਨਾਨਕ ਅੰਤ ਨ ਅੰਤ, ਗਿਆਨ ਅਖੰਡ ਮਹਿ ਗਿਆਨ ਪ੍ਰਚੰਡ ਥਿੱਤੇ ਨਾਰ ਬਨੋਰ ਖੋੜ ਆਨੰਦ, ਸਰਮ ਖੰਡ ਕੀ ਬਾਣੀ ਰੂਪ ਥਿੱਥੇ ਕਰਿਤ ਕਰਿਆ ਬਹੁਤਾ ਨੂਪ, ਥਾ ਕਿਆ ਗਲਾ ਕਥਿਆ ਨਾ ਜਾਹੇ ਜੇਖ ਕਹੇ ਪਿਛੇ ਪਿਛਾਏ, ਤਿੱਤੇ ਗਰੀਏ ਸਰਥ ਮਤ ਮਨ ਬੁੱਧ ਤਿੱਤੇ ਗਰੀਏ ਸਰਾ ਸਿਰਾ ਕੀ ਸਦ, ਕਰਮ ਖੰਡ ਕੀ ਬਾਣੀ ਜੋਰ ਥਿੱਤੇ ਹੋਰ ਨਾ ਕੋਈ ਹੋਰ, ਤਿੱਤੇ ਜਰ ਮਹਾਬਲ ਸੂਰ ਥਿਨਮੇ ਰਾਮ ਰਿਆ ਭਰਪੂਰ, ਚਿੱਟੇ ਸੀਤਾ ਸੀਤਾ ਮੈਂ ਮਾਹੇ ਥਾ ਕੇ ਰੂਪ ਨਾ ਕਤਨ ਚਾਹੇ, ਨਾ ਉਹੇ ਮਰੇ ਨਾ ਟਾਗੇ ਚਾਹੇ ਜਿਨਖੇ ਰਾਮ ਵਸੇ ਮਨ ਮਾਹੇ, ਥਿੱਤੇ ਭਗਤ ਸੇ ਖੇਲੋ ਆਖਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਿਸੇ ਨਿਰੰਕਾਰ ਖਰ ਖਰ ਵੇਖ ਨਰ ਨਹਾ, ਤਿੱਤੇ ਖੰਡ ਮੰਡਲ ਵਰਪੰਡ ਜੇਖ ਕਿੱਥੇ ਥਾਂਤ ਨ ਅੰਤ, ਤਿੱਤੇ ਲੋਆ ਲੋਆ ਆਕਾਰ ਜਿਵ ਜਿਵ ਹੁਕਮਤ ਵੇ ਥਿਵ ਖਾਰ, ਵੇਖੇ ਵਿਗਸੇ ਖਾ ਵਿਚਾਰ ਨਾਨਕ ਖਿਤ ਨ ਕਟ ਸਾਰ, ਜਤ ਭਾਰਤ ਰਜ ਸੁਨਿਆਰ ਅਰਨ ਮਤ ਵੇਦ ਹਥਿਆਰ, ਪਉ ਕਾਲਾ ਅਕੰਖਾ ਪਿਆਓ ਪੰਡਾ ਪਾਮ੍ਰਿਤ ਟਟਾਲ, ਕਰੀਏ ਸ਼ਬਦ ਸੱਚੀ ਟਕਸਾਲ ਜਿਨਖ ਨਰ ਖਰਮ ਥਿਨਖਾਰ, ਨਾਨਕ ਨਰਰੀ ਨਰ ਨਹਾ ਸ਼ਲੋਕ, ਪਵਨ ਗੁਰ ਪਾਣੀ ਪਿਤਾ ਮਤ ਤਰਤ ਮਹੱਤ, ਦਿਵਸ ਰਾਤ ਦੇ ਦਾਈ ਦੇ ਆਖੇਲੇ ਸਗਲ ਜਗਤਾ,

0: chakras. And exhale. Okay. Let's see.
1: This spider.

And inhale. Exhale over. And breath of fire.

0: It says away from the head. Unfortunately, away from the... I just do this so they can hear me out there. Yeah, so we go here.
1: ਇਕ ਨਾ ਹੁਕਮ ਸਮਾਇਲੇ ਇਕ ਨਾ ਹੁਕਮੇ ਕਰੇ ਵਿਨਾਸ਼।

City. What?

sea, no,

serio.

0: please inhale. Waiguruji ka kalsa, waiguruji ki fate sana.
1: ਸੌਦਾ ਕਰਨ ਵਣ ਜਾ ਰਿਹਾ ਸੱਚ ਵੱਖਰ ਜਿਨ ਲੱਦਿਆ ਸੇ ਸਟੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਨਾਨਕ ਵਸਰਾਏ ਕੇ ਪਾਉਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰੇ ਮੰਗੇ ਦਮਾ ਦਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੁੜਿੰਦੋ ਜਚਰ ਆਪ ਕਿਰਪਾਲ ਸਬਦ ਅਖਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਖੰਭ ਵਿਖਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਓ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇ ਸਾਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ ਕਉ ਨਾਨਕ ਹਰ ਭਜਮਨਾ ਜੈ ਵਿਦ ਜਲ ਕਉ ਮੀਨ ਵਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਉ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਫਾਸ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਭਜ ਹਰ ਮਨਾ ਆਉਦ ਜਾਤ ਹੈ ਬੀਤ ਹਿਰਦ ਪਇਓ ਸੂਜੇ ਨਹੀਂ ਕਾਲ ਪਹੁੰਚਿਓ ਆਨ ਕਉ ਨਾਨਕ ਨਰ ਬਾਵਰੇ ਕਿਉ ਨਾ ਭਜੇ ਭਗਵਾਨ ਧਨ ਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਉ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾਥ ਤਨ ਦਨ ਜੇ ਤੋ ਕਉ ਦਿਓ ਤਾਂ ਸਿਉ ਨੇਹੋ ਨਕੀਨ ਕਉ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਦਨ ਸੰਪੈ ਸੁਖ ਦਿਓ ਅਰਜੈ ਨੀਕੇ ਧਾਮ ਕਉ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੀਨ ਕੋਏ ਕਉ ਨਾਨਕ ਸੁਨਰੇ ਮਨਾ ਤੇ ਸਮਰਤ ਗਤ ਹੋਏ ਜੇ ਸਮਰਤ ਗਤ ਪਾਈਏ ਤੇ ਪਜਰੇ ਤੇ ਮੀਤ ਕਉ ਨਾਨਕ ਸੁਨਰੇ ਮਨਾ ਆਉਦ ਕਟਤ ਹੈ ਨੀਤ ਪਾਂਚ ਤੱਤ ਕੋ ਤਨ ਰਚਿਓ ਜਾਨੂ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਕਟ ਕਟ ਮੈਂ ਹਰ ਜੂ ਵਸੇ ਸੰਤਨ ਕਹਿਓ ਪੁਕਾਰ ਕਉ ਨਾਨਕ ਤੇ ਭਜ ਮਨਾ ਪੌਨਦ ਉਤਰੇ ਪਾਰ ਸੁਖ ਦੁਖ ਜੇ ਪਰਸੇ ਨਹੀਂ ਲੋਭ ਮੋਹ ਅਭਿਮਾਨ ਕਾ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋ ਸਮਾਨ ਕਾ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੇ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਾ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੇ ਜਾਨ ਪੈ ਕਾਉ ਕੋ ਦੇਤ ਨੈ ਪੈ ਮਨ ਧਿਆਨ ਕਾ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਵਖਾਨ ਜੀ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਾ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਪਾਗ ਜੇ ਮਾਇਆ ਮਮਤਾ ਤਜੀ ਸਭ ਤੇ ਪਯੋ ਉਦਾਸ ਕਾ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਣੀ ਹਉ ਮੈਂ ਤਜੀ ਕਰਤਾ ਰਾਮ ਪਛਾਨ ਕਾ ਨਾਨਕ ਬਹੁ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੇ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੇ ਤਾਮ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਅਹੰਕਾਰ ਕਉ ਨਾਨਕ ਆਪੰਤਰੇ ਔਰਨ ਲੇ ਤੁਧਾਰ ਜਿਉ ਸੁਪਨਾਰ ਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਣੇ ਪ੍ਰਾਣੀ ਡੋਲਤ ਨੀਤ ਕੋਟਨ ਮੇਂ ਨਾਨਕ ਕਉ ਨਾਰਾਇਣ ਜੈ ਜੀਤ ਜੈਸੇ ਜਲ ਤੇ ਬੁਧ ਬੁਧਾ ਉਪਜੇ ਬਿਨ ਸੇ ਨੀਤ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ ਪ੍ਰਾਣੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ ਕਉ ਨਾਨਕ ਬਿਨ ਹਰ ਭਜਨ ਪਰਤ ਤਾਏ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੇ ਕਉ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਮਾਇਆ ਕਾਰਣ ਤਾਵ ਹੀ ਮੂਰਖ ਲੋਗ ਅਜਾਨ ਕਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਣ ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦਰਿਓ ਵਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ ਕਉ ਨਾਨਕ ਹਰ ਭਜਨ ਬਿਨ ਪਰਤ ਤਾਏ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਉ ਨਾਨਕ ਹਰ ਭਜਮਨਾ ਅੰਤ ਸਹਾਈ ਹੋਏ ਜਨਮ ਜਨਮ ਭਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕਉ ਨਾਨਕ ਹਰ ਭਜਮਨਾ ਨਿਰਭੈ ਪਾਵੇ ਵਾਸ ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਵਿਰਧ ਫੁਨ ਤੀਨ ਅਵਸਥਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭੀ ਮਾਨ ਕਰਣੋ ਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾਹੀ ਨਮੀਤ ਨਾਨਕ ਮੂਰਤ ਚਿਤ੍ਰ ਜਿਉ ਛਾੜਤ ਨਾਹਿਨ ਪੀਤ ਨਰ ਚਾਹਤ ਖਚ ਔਰ ਔਰੇ ਕੀ ਔਰੇ ਪਈ ਚਿਤਵਤ ਰਿਓ ਠਗੋਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਉ ਨਾਨਕ ਸੁਨ ਰੇ ਮਨਾ ਹਰ ਪਾਵੇ ਸੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਉ ਨਾਨਕ ਮਨ ਸਿਮਰਤੇ ਪੂਰਨ ਹੋਏ ਕਾਮ ਝੂਠੇ ਮਾਨ ਕਾ ਕਰੇ ਜਗ ਸੁਪਨਿਓ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਖਾਨ ਗਰਬ ਕਰਤ ਹੈ ਦੇਖੋ ਬਿਨ ਸਹਿਛਨ ਮੈਂ ਮੀਤ ਜੈ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੈ ਕਟ ਸਿਮਰਨ ਰਾਮ ਕੋ ਸੋ ਨਰ ਮੁਖਤਾ ਜਾਨ ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੈ ਪ੍ਰਾਣੀ ਕੇ ਨਾਹੀ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੀ ਤਨ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਂਤ ਜਤ ਨਹਿ ਨਿਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ ਨਾਮ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਉ ਨਾਨਕ ਇਹ ਵਿਦ ਪਈ ਤਉ ਨਾ ਹਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਏ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ ਕਉ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਦੋਹਰਾ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤਿਉ ਪਾਏ ਕਉ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋ ਤਿਉ ਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਇ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ ਕਉ ਨਾਨਕ ਏ ਵਿਪਤ ਮੈਂ ਟੇਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਉ ਨਾਨਕ ਏ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਇਓ ਜਾਂ ਕੈ ਸਮ ਨਹੀਂ ਕੋਏ ਜੇ ਸਮਰਥ ਸੰਕਟ ਮਿਟੇ ਦਰਸ ਤੁਹਾਰੋ ਉਧਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਛੇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨੈ ਜਾਈ ਨਿਤ ਨਿਤ ਰੱਖ ਉਰ ਤਾਰੋ ਤਮ ਸੰਸਾਰ ਚਰਨ ਲਗ ਧਰੀਏ ਸਭ ਨਾ

ਜਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਾਪੈ ਅਠੋ ਨੰਦਨ ਪ੍ਰਥਮ ਰਾਗ ਪੈ ਰਵੇ ਕਰੀ ਪੰਚ ਰਾਗਨੀ ਸੰਗ ਉੱਚ ਰਹੀ ਪ੍ਰਥਮ ਪੈਰ ਵੀ ਵਿਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨਸ ਲੇ ਕੀ ਪਈ ਬਾਰੀ ਇਹ ਪੈਰੋਂ ਕੀ ਪਾਂਚੋ ਨਾਰੀ ਪੰਚਮ ਹਰਕ ਦਿਸਾ ਸੁਣਾਵੇ ਮੰਗਾਲ ਮਤ ਮਾਧਵ ਗਾਵੇ ਲਲਿਤ ਵਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲਕੋ ਸਕਾ ਲਾਪੇ ਸੰਗ ਰਾਗਨੀ ਪਾਂਚੋ ਥਾਪੇ ਗੌਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ ਤਨਾਸਰੀ ਏ ਪਾਂਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤਵੰ ਮੇਵਾਰਾ ਪ੍ਰਬਲ ਚੰਡ ਕੌਸਕ ਉਬਾਰਾ ਖਉ ਖਟੋ ਪੌਰਾਨਦ ਗਾਏ ਅਸ਼ਟਮਾਲ ਕੌਸਕ ਸੰਗ ਲਾਏ ਪੁੰਨਿਆਓ ਹਿੰਡੋਲ ਪੰਚ ਨਾਰ ਸੰਗਸ਼ਟ ਸੂਤ ਉਠੇ ਤਾਨ ਕਲੋਲ ਗਾਇਨ ਤਾਰ ਮਿਲਾਵੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਹੀ ਲੈ ਪਾਰ ਜਲਾ ਸੰਗ ਲਾਈ ਪਾਂਚੋ ਆਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿਮ ਮੰਗਲਨ ਸੁਹਾਏ ਸਰਸ ਬਾਨ ਓ ਆਏ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀ ਪੱਕੀ ਬਾਰੀ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪ ਕਾਮੋ ਦੀ ਓ ਗੁਜਰੀ ਸੰਗ ਦੀ ਪੱਕੇ ਥਾਪ ਕਾਲੰਕਾ ਕੁੰਤਲ ਰਾਮਾ ਕਮਲ ਕੁਸਮ ਚੰਪਕੇ ਨਾਮ ਗੌਰਾਓ ਕਾਨਰਾ ਕਲਿਆਣਾ ਅਸ਼ਪੁਤ ਦੀਪਕ ਕੇ ਜਾਨ ਸਭ ਮਿਲ ਸ੍ਰੀ ਰਾਗ ਵੈ ਗਾਵੇ ਪਾਂਚੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਤਰੀ ਗਵਰੀ ਗਾਵੇ ਆਸਾਵਰੀ ਤੀ ਪਾਛੈ ਸਿੰਧਵੀ ਲਾਪੀ ਸ੍ਰੀ ਰਾਗ ਸੋ ਪਾਂਚੋ ਥਾਪੀ ਸਾਲੂ ਸਾਰੰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸਿਰ ਰਾਗ ਕੇ ਗੁੰਡ ਕੁੰਮ ਹਮੀਰ ਖਸਟਮ ਮੇਘ ਰਾਗ ਵੈ ਗਾਵੇ ਪਾਂਚੋ ਸੰਗ ਬਰੰਗਨ ਲਾਵੇ ਸੋਰਟ ਗੋਣ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਨਗੁਨੀ ਉੱਚੇ ਸੁਰ ਸੁਹੋ ਪੁਨ ਕੀਨੀ ਮੇਘ ਰਾਗ ਸੋ ਪਾਂਚੋ ਚੀਨੀ ਬੈਰਾਧਰ ਕਜਰ ਕੇ ਦਾਰਾ ਜਬਲੀ ਧਰ ਨਟ ਓ ਜਲ ਤਾਰਾ ਪੁਨ ਗਾਵੇ ਸੰਕਰ ਓ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੈ ਪੁੱਤਰ ਰਾਗਨ ਕੇ ਅਠਾਰ ਦਸਵੀਸ ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੈ ਪੁੱਤਰ ਰਾਗਨ ਕੇ ਅਠਾਰ ਦਸਵੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪ
ਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਫਤਾ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਬੁਰੀਆਂ ਪਾਰ ਸਹਿ ਸਿਆਨ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਈ ਹੈ ਕਿ ਕੂੜੇ ਤੁੱਟੇ ਪਾਲ ਹੁਕਮ ਰਜਾ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵ ਨਾਕਾ ਹੁਕਮ ਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਲਾਹ ਪਾਈ ਹੈ ਹੁਕਮੇ ਅੰਦਰ ਸਭ ਕੋ

ਕਿਸੇ ਤਾਣ ਗਾਵੇ ਕੋ ਤਾਤ ਜਾਣੇ ਨੀਸਾਨ ਗਾਵੇ ਕੋ ਗੁਰਮੜਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਦਿਸੇ ਦੂਰ ਗਾਵੇ ਕੋ ਵਿਖੇ ਹਾਦਰਾ ਦੂਰ ਕਥਨਾ ਕਥੀ ਨਾ ਵੈ ਤੋ ਟੋਟ ਕਥ ਕਥ ਕਥੀ ਕੋਟੀ ਕੋਟ ਦੇਂਦਾ ਦੇ ਲੈਂਦੇ ਥਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਮ ਨਾਨਕ ਵਿਖਸੇ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਇ ਵਾਖਿਆ ਪੋ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿੱਤ ਸੁੰਦਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਲੀ ਮੋਖ ਦੁਆਰ ਨਾਨਕ ਏਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੋਏ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ram Kalimala Dijanande Ekonkaru Satguru Prasad

0: Rosa. Why did she
1: ਛਾੜ ਬਿਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Spa, right? Yeah.

So this is an evening prayer that we do here in the temple every time. We do have the words for it somewhere, but if not, you can just meditate and be, you know. Wahe Guruji ka khalsa, Wahe Guruji ki fateh, Ek Onkar Satgur Prasad Rehra Sahib, Har Jug Jug Bhagat Upaya Paje Rakhita Aya Ram Raje, Har Nakash Dusht Har Marya Prahlad Taraya, Ankarya Nindak Pit Dey Nam Deo Mukhalaya, Chan Nanak Aisa Har Sevya Antlaye Chardaya, Ekonkar Satgur Prasad Salok Mahala Pahala, Dukh Daru Sukh Rog Paya, Ja Sukh Tam Na Hoi, Tum Karta Karna Main Nahi, Jaha Kari Na Hoi, Palihari Kudrat Vasya, Tera Ant Na Jai Lakhya Rahao, Jat Meh Jot Jot Meh Jata, Kal Kala Par Pura Rahiya, Tum Sacha Sahib Sifat Swalyol Jin Kiti Son Par Paya, Kaho Nanak Karte Kiya Bata, Jok Chakarna So Kar Rahiya, Soda Ragasa Mahala Pahala, Ekonkar Satgur Prasad, Sodar tera keha, sokar keha, jitbeh sarv samale, vaje tere naad anek sankha, kete tere vavan hare, kete tere raag parisyo kahya, kete tere gavan hare, gavan tudhno pavan pani baisantar, gava raja dharam duare, gavan tudhno chitku pat likh chanan, likh taram vichare, gavan tudhno ishar brahma devi, sohan tere sadasavare, Gavana tudno indra indrasan bethe devtiyan andar nale Gavana tudno sitsa madhi andar Gavana tudno sad vichare Gavana tudno jati sati santoki Gavana tudno vir karare Gavana tudno pandit padandra ki sar jug jug veda nale Gavana tudno mohanya amar mohan surag mach payale Gavana tudno ratnu paaye tere 68 tirat nale Gavan tudno jodhma habal sura, Gavan tudno khani chare, Gavan tudno khanmandal brahmanda karka rakhe tere tare, Sai tudno gavan jodh pavan rat tere pagatar sale, Aur kete tudno gavan samay chitna avan nanak kya bichare, Soi soi sada sach sahib sacha sachi nai, Happy hosi jaina jasi rachna jind rachai, Rangi rangi pati kar kar jinsi maya jin upai kar kar dekhe kita apna jyot zivadai jyot se paave soi kar si fir hukam na karna jai so pat sao saha pat saib nanak rahn rajai assa mahala pahala sun vada khe sab koe kevad vada dita hoe kimat paaye na kahya jaye kahne wale tere rahe samaye Vade mere sahiba, gahir kampira, guni gahira, koi na jaane tera keta kevud chira rahao, sab surti mele, surat kamai, sab kimat mele, kimat pai, gyani tyani gur gur hai, kahan na jai tere til vade aai, sab sat sab tap sab change aaiya, siddha purkha kya vade aaiya, tudvin siddhik na na paiya, karam mila na hi thak rahaiya, ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦਹੈ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਅਸਾ ਮਹਲਾ ਪਹਿਲਾ ਆਖਾ ਜੀਵ ਵਿਸਰੈ ਮਰ ਜਾਓ ਆਖਣਾ ਔਖਾ ਸਾਚਾ ਨਾਓ ਸੱਚ ਨਮਕੀ ਲਾਗੇ ਭੂਖ ਉਤ ਭੂਖੈ ਖਾਏ ਚਲ ਹੈ ਦੁਖ ਸੁਕਿਓ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਉ ਸੱਚ ਨਮਕੀ ਤਿਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵਡਨ ਹੋਵੇ ਘਾਟ ਨ ਜਾਏ ਨਾ ਹੋ ਮਰਨ ਹੋਵੇ ਸੋਗ ਦੇ ਦਰ ਹੈ ਨ ਚੂਕੇ ਭੋਗ ਕੁਣ ਇਹੋ ਹੋਰ ਨਾ ਕੀ ਹੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤਿਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਰਹੈ ਤੇ ਕਮ ਜਾਤ ਨਾਨਕ ਨਾਵੇ ਬਾਂਝ ਸਨਾਤ ਰਾਗ ਗੁਜਰੀ ਮਹਲਾ ਚੋਤਾ ਹਰ ਜਨ ਕੇ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰ ਕੇ ਰਮ ਸਤਿਗੁਰ ਸਰ ਨਾਇ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਰ ਪ੍ਰਾਣ ਸਖਾਏ ਹਰ ਕਿਰਤ ਹਮਰੀ ਰਹਿ ਰਾਸ ਰਹਾਉ
हर जन के वड़ पाग वड़े रजन हर हर श्रद्धा हर प्यास हर हर नाम मिले त्रिपिता समिल संगत गुण परगास जिन हर हर हर रस नाम न पाया ते पाग हीं जम पास जो सतगुरु शरण संग नहीं आए त्रिग जीव त्रिग जीवास जिन हर जन सतगुरु संगत पाई तिन धुर मस्तक लिखा लिखास धन तन सत संगत जित हर

ਸੁਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰੀਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਸ਼ਟ ਹਰਿਆ ਰਹਾ ਜਨਨ ਪਿਤਾ ਲੁਕ ਸੁਤ ਬਨਿਤ ਕੋਇ ਨਾ ਕਿਸਕੀ ਤਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜ ਅਵੈ ਸਿਖੋ ਸਤ ਸਿ ਪਛੈ ਬਚਰੇ ਚਰਿਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭਿ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਇ ਤਿਰਾਂਤਨ ਪਾਰਾ ਵਰਿਆ ਰਾਗਾ ਸੰਹਲਾ ਚੋਤਾ ਸੋ ਪੁਰਖ ਇਕੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰਿ ਸੱਚੇ ਸਿਰ ਜਣਹਾਰਾ ਸਭ ਜੀਅਤ ਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ

ਬੋਧ ਕੀਓ ਕਟ ਗਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਛਲ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣ ਕਟ ਕਟ ਕੇ ਪਟ ਪਟ ਕੀ ਜਾਣ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬਹੂੰ ਤੂੰ ਮੈਂ ਮਿਲਤ ਦੇ ਤਰ ਸਬਹੂੰ ਜਿਤ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੈ ਰਹਤ ਨਿਰਾਲਮ ਜਨਤ ਵੇਦ ਭੇਦ ਅਰ ਆਲਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਲ ਡੂ ਕੀਰਤਨ ਕ੍ਰਿਆ ਐਂਡ ਸੋ ਜਸਟ ਅ ਰੀਮਾਈਂਡਰ ਇਨ ਇਨ ਕੇਸ ਸੰਬੜੀ ਦਸ ਨੋ ਹੈ ਟੂ ਡੂ ਇਟ। ਦ ਮੰਤਰਾ ਇਸ ਸਾ ਵਿਦ ਇੰਡੈਕਸ ਫਿੰਗਰ, ਤਾ, ਨਾ ਐਂਡ ਮਾ ਆਲ ਦ ਵੇ ਡਾਊਨ ਟੂ ਦ ਪਿੰਕੀ, ਐਂਡ ਯੂਰ ਵਿਜ਼ੂਅਲਾਈਜ਼ਿੰਗ ਦ ਐਨਰਜੀ ਕਮਿੰਗ ਇਨ ਥਰੂ ਯੂਰ ਕਰਾਊਨ ਚੱਕਰਾ ਐਂਡ ਆਊਟ ਥਰੂ ਯੂਰ ਬ੍ਰਾਊ ਪੁਆਇੰਟ। So let's begin. Satanama. Yeah, I'll tell them that one.

0: Is this 30 minutes?
1: 30 minutes.